ਗੱਡੀਆਂ ਉੱਚੀਆਂ ਰੱਖੀਆਂ ਉਹ ਨਾਰਾ ਕੋ ਜੱਟ ਦੇ ਪਿੱਛੇ ਆ ਪਰ ਤੂੰ ਮੈਨੂੰ ਗਾਲੀ ਹੀ ਜਾਚਦੀ ਲੱਗ ਦੇ ਖਿੱਚੀ ਦਾ ਬੈਲਟ ਚੁਪਾਇਆ ਚੱਕਾ ਨੇ ਕੋਲ ਤੱਕ ਬਸ ਪਾਇਆ ਬੇ ਲੱਗੀ ਕੋਈ।